ਦੇਚੇ ਅਗਲੇ ਬੁਜ਼ੇਨ ਦੇਚੇ ਬਲਜ਼ੇਨ ਦੇਚੇ ਜੁਰਵਾਲ ਮਾਲਿਕ ਮੁਜਰਾਜ ਮਾਲਿਕ ਸਬਾਈ ਜਰਤੁਨਾ ਤੇ ਸੇਂਦਰੀ ਅਲ ਬਗੇ ਨੂੰ ਬੇ ਗਿਓ